0: ਸਨੀ ਦੇ
1: ਇਟ ਇਜ਼ ਅ ਸਨੀ ਡੇ
0: ਉਹ ਸਨੀ ਸ਼ੇਰਸ ਦੇ ਯਾਰ
1: ਯਾਰ ਸੋਰੀ
0: ਔਰ ਫਿਰ ਮਿਲਾ ਤੁਲਸੀ
1: ਕਿੱਥੇ ਹੈ ਬ੍ਰੋ ਮੇਰੀ ਤੁਲਸੀ ਕੁਮਾਰੀ ਕੋਈ ਅਤਾ ਪਤਾ ਹੈ ਹੀ ਨਹੀਂ ਯਾਰ